ਗਿਆ ਬਾਹਰਲੇ ਮੁਲਕਾਂ ਦੀ। ਇੱਕ ਘਰ ਵਾਲੀ ਤੇ ਘਰ ਵਾਲਾ ਕਿਸੇ ਵਿਆਹ ਦੀ ਪਾਰਟੀ ਤੇ ਜਾਂਦੇ ਆ ਤੇ ਬਾਈ ਜੀ ਹੋਣੀ ਪੈਗ ਤੇ ਪੈਗ ਲਾ ਕੇ ਉੱਥੇ ਟੱਲੀ ਹੋ ਜਾਂਦੇ ਆ। ਜਦੋਂ